ਬਾਤ ਐਲੀ ਤੇਰਾ ਬੜਾ ਭਾਗ ਐਲੀ ਤੇਰਾ ਬੜਾ ਭਾਗ ਸੈਭੂ ਪਰ ਪਾਏ ਆਜ ਤੋ ਹਮਾਰੇ ਭਾਗ ਮਹਾਦੇਵ ਆਏ।